0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਤੁਸੀਂ ਠੀਕ ਠਾਕ ਹੋ ਨਾ? ਵਧੀਆ ਏ। ਤੇ ਫਿਰ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਅਮਰਦੀਪ ਕੌਰ ਦੀ ਵਾਰਤਾ ਸੁਣਵਾਵਾਂਗੇ, ਸੁਕੰਨਿਆ ਸਮਰਿੱਧੀ ਯੋਜਨਾ ਤੇ ਸ਼ਬਦ ਵੀ ਸਰਵਣ ਕਰਾਂਗੇ। ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ, ਨਸ਼ੇ ਤੋਂ ਬਚੋ। ਅਸੀਂ ਹਮੇਸ਼ਾ ਪੜ੍ਹਦੇ ਸੁਣਦੇ ਹਾਂ ਕਿ ਨਸ਼ਾ ਨਰਕ ਦਾ ਦੁਆਰ ਏ, ਪਰ ਫਿਰ ਵੀ ਸਮਾਜ 'ਚ ਹਰ ਵਰਗ ਦੇ ਲੋਕੀ ਇਸ ਦੇ ਸ਼ਿਕਾਰ ਹੋ ਰਹੇ ਨੇ, ਜਿਸ ਦੇ ਅੱਗੇ ਚੱਲ ਕੇ ਮਾੜੇ ਨਤੀਜੇ ਭੁਗਤਣੇ ਪੈਂਦੇ ਨੇ। ਤੰਬਾਕੂ, ਗਾਂਜਾ, ਸ਼ਰਾਬ, ਬਰਾਊਨ ਸ਼ੂਗਰ, ਅਫੀਮ ਤੇ ਹੋਰ ਬਹੁਤ ਸਾਰੇ ਨਸ਼ਿਆਂ ਦੀ ਸ਼ੁਰੂਆਤ ਮਿੱਤਰਾਂ ਨਾਲ ਹੀ ਹੁੰਦੀ ਹੈ ਤੇ ਹੌਲੀ ਹੌਲੀ ਮਨੁੱਖ ਨਸ਼ੇ ਦੇ ਜਾਲ 'ਚ ਉਲਝਦਾ ਜਾਂਦਾ ਏ। ਹੁਣ ਤਾਂ ਨੌਜਵਾਨ ਬਹੁਤ ਨਸ਼ਾ ਕਰਨ ਲੱਗ ਪਏ ਨੇ। ਇਹ ਨਸ਼ਾ ਸਰੀਰ ਕਰਦਾ ਹੈ ਤੇ ਸਰੀਰ ਦਾ ਨਾਸ਼ ਇਹ ਨਸ਼ਾ ਕਰਦਾ ਹੈ। ਨਸ਼ਿਆਂ ਨਾਲ ਫੇਫੜਿਆਂ ਦੇ ਰੋਗ ਹੋ ਜਾਣਾ ਆਮ ਗੱਲ ਏ। 80% ਲੋਕਾਂ ਦੀ ਮੌਤ ਫੇਫੜਿਆਂ ਦੇ ਕੈਂਸਰ ਕਰਕੇ ਹੁੰਦੀ ਏ। ਇਸ ਤੋਂ ਇਲਾਵਾ HIV, ਕਬਜ਼ ਤੇ ਹੈਪੇਟਾਈਟਿਸ, ਨੀਂਦ ਨਾ ਆਉਣਾ, ਚਿੜਚਿੜਾਪਣ, ਡਾਇਬੀਟੀਜ਼ ਤੇ ਦਿਲ ਦੀਆਂ ਬਿਮਾਰੀਆਂ ਨਸ਼ਿਆਂ ਕਰਕੇ ਵਧੇਰੇ ਹੁੰਦੀਆਂ ਨੇ। ਸ਼ਰਾਬ ਪੀਣ ਵਾਲੇ ਮਨੁੱਖਾਂ ਦਾ ਅਕਸਰ ਲੀਵਰ ਖਰਾਬ ਹੁੰਦਾ ਵੇਖਿਆ ਗਿਆ ਏ ਤੇ ਇਹਦੇ ਕਰਕੇ ਹੋਈਆਂ ਮੌਤਾਂ ਦੇ ਅੰਕੜੇ ਵੀ ਹੈਰਾਨ ਕਰ ਦੇਣ ਵਾਲੇ ਨੇ। ਨਸ਼ੇ ਨੂੰ ਇੰਜੈਕਸ਼ਨ ਰਾਹੀਂ ਲੈਣ ਵਾਲੇ ਲੋਕੀ TB ਵਰਗੀ ਘਾਤਕ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਜਿਸ 'ਚ ਲਗਾਤਾਰ ਖੰਘਦੇ ਰਹਿਣਾ, ਸਾਹ ਫੁੱਲਣਾ, ਵਜਨ ਘੱਟ ਹੁੰਦੇ ਜਾਣਾ, ਬਲਗਮ ਨਾਲ ਖੂਨ ਆਉਣਾ ਸ਼ਾਮਲ ਏ। ਇਸ ਹਾਲਤ 'ਚ ਮਨੁੱਖ ਨਾ ਜਿਉਂਦਿਆਂ 'ਚ ਹੁੰਦਾ ਏ ਤੇ ਨਾ ਮਰਦਿਆਂ 'ਚ। ਤੰਬਾਕੂ ਭਾਵੇਂ ਕਿਸੇ ਰੂਪ 'ਚ ਲਿਆ ਜਾਵੇ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਦਾ ਲੈਵਲ ਵਧਾਉਂਦਾ ਏ। ਨਸ਼ਾ ਕੋਈ ਵੀ ਹੋਵੇ, ਨਸ਼ੇ ਦੀ ਓਵਰਡੋਜ਼ ਯਾਨੀ ਵੱਧ ਖੁਰਾਕ ਨਾਲ ਦਿਮਾਗੀ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ। ਜਿਹੜੀਆਂ ਔਰਤਾਂ ਨਸ਼ੇ ਦੀ ਆਦੀ ਹਨ, ਉਹਨਾਂ ਤੇ ਸਭ ਤੋਂ ਵੱਡਾ ਅਸਰ ਉਹਨਾਂ ਦੀ ਬੱਚਾ ਪੈਦਾ ਕਰਨ ਦੀ ਸਮਰੱਥਾ 'ਚ ਦਿੱਕਤ ਦਿੰਦਾ ਏ। ਨਸ਼ੇ ਦਾ ਮਾੜਾ ਅਸਰ ਸਿਰਫ ਉਸ ਮਨੁੱਖ ਤੇ ਹੀ ਨਹੀਂ, ਪੂਰੇ ਪਰਿਵਾਰ ਤੇ ਪੈਂਦਾ ਹੈ। ਖਾਸ ਤੌਰ ਤੇ ਪਤਨੀ ਤੇ ਬੱਚੇ ਪ੍ਰਭਾਵਿਤ ਹੁੰਦੇ ਨੇ। ਘਰ 'ਚ ਕਲੇਸ਼ ਵੱਧਦਾ ਏ। ਆਰਥਿਕ ਤੰਗੀ ਆਉਣ ਨਾਲ ਬੱਚਿਆਂ ਦੀ ਪੜ੍ਹਾਈ, ਘਰ ਦਾ ਖਰਚਾ ਔਖਾ ਹੋ ਜਾਂਦਾ ਏ। ਨਸ਼ੇੜੀ ਮਨੁੱਖ ਘਰ ਦੇ ਫੈਸਲੇ ਵੀ ਸਹੀ ਨਹੀਂ ਲੈ ਸਕਦਾ। ਨਸ਼ੇ ਦੀ ਸਮੱਗਰੀ ਮਨੁੱਖ ਨੂੰ ਅੰਦਰੋਂ ਨਕਾਰਾਤਮਕ ਬਣਾਉਂਦੀ ਏ। ਮਨੁੱਖ 'ਚ ਆਤਮ ਵਿਸ਼ਵਾਸ ਘੱਟ ਹੋਣ ਲੱਗਦਾ ਏ, ਨਿਰਾਸ਼ਾ ਘੇਰ ਲੈਂਦੀ ਏ। ਅੰਕੜੇ ਦੱਸਦੇ ਨੇ, ਛੋਟੀ ਉਮਰੇ ਕੀਤੀ ਗਈ ਆਤਮ ਹੱਤਿਆ ਦੇ 25% ਮਾਮਲੇ ਨਸ਼ਿਆਂ ਕਰਕੇ ਹਨ। ਨਸ਼ਾ ਕਰਨ ਵਾਲੇ ਮਨੁੱਖ ਦੀ ਸਮਾਜ 'ਚ ਵੀ ਕੋਈ ਇੱਜ਼ਤ ਨਹੀਂ ਹੁੰਦੀ। ਨਸ਼ਾ ਕਰਕੇ ਗੱਡੀ ਚਲਾਉਂਦਿਆਂ ਐਕਸੀਡੈਂਟ ਹੁੰਦੇ ਨੇ। ਗਰੀਬ ਤਬਕੇ 'ਚ ਨਸ਼ੇ ਲਈ ਪੈਸੇ ਨਾ ਮਿਲਣ ਤੇ ਚੋਰੀ ਡਕੈਤੀ ਦੀਆਂ ਘਟਨਾਵਾਂ ਵਧੀਆਂ ਨੇ। ਇਸ ਲਈ ਸਮਾਜ 'ਚ ਜਾਗਰੂਕਤਾ ਲਿਆਉਣ ਦੀ ਲੋੜ ਏ। ਨਸ਼ੇੜੀ ਮਨੁੱਖ ਦੇਸ਼ ਦੀ ਤਰੱਕੀ 'ਚ ਵੀ ਕੋਈ ਯੋਗਦਾਨ ਨਹੀਂ ਦੇ ਸਕਦਾ, ਬਲਕਿ ਉਹ ਸਮਾਜ ਅਤੇ ਦੇਸ਼ ਉੱਤੇ ਬੋਝ ਵਾਂਗ ਹੋ ਜਾਂਦਾ ਏ। ਨਸ਼ਾ ਮੁਕਤੀ ਕੇਂਦਰਾਂ 'ਚ ਹਜ਼ਾਰਾਂ ਲੋਕਾਂ ਦਾ ਇਲਾਜ ਹੁੰਦਾ ਏ, ਜਿਨ੍ਹਾਂ 'ਚੋਂ 60% ਨੌਜਵਾਨ ਨੇ। ਸਾਨੂੰ ਇਸ ਪੀੜ੍ਹੀ ਨੂੰ ਬਚਾਉਣ ਦੀ ਲੋੜ ਏ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਅਭਿਆਨ ਤੇ ਹਰ ਸਾਲ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਨਸ਼ੇ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਜਿਸ ਨਾਲ ਲੋਕੀ ਨਸ਼ੇ ਤੋਂ ਦੂਰ ਰਹਿਣ। ਮੁੱਖ ਦੀ ਗੱਲ ਹੈ ਕਿ ਨਸ਼ਾ ਕੋਈ ਵੀ ਹੋਵੇ, ਹਰ ਪਾਸਿਓਂ ਨਾਸ਼ ਹੀ ਕਰਦਾ ਹੈ। ਤੇ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਇੱਕ ਵਾਰਤਾ, ਸੁਕੰਨਿਆ ਸਮਰਿੱਧੀ ਯੋਜਨਾ। ਵਾਰਤਾਕਾਰ ਨੇ ਅਮਰਦੀਪ ਕੌਰ।
1: ਧੀ ਦੇ ਸੁਪਨਿਆਂ ਦੀ ਮਜ਼ਬੂਤ ਨੀਂਹ, ਧੀ ਦੇ ਨਿੱਕੇ ਜਿਹੇ ਹੱਥਾਂ ਵਿੱਚ ਕੱਲ ਦੇ ਵੱਡੇ ਸੁਪਨੇ ਹੁੰਦੇ ਨੇ। ਮਾਪਿਆਂ ਦੀ ਇੱਕ ਛੋਟੀ ਜਿਹੀ ਬੱਚਤ ਉਹਨਾਂ ਸੁਪਨਿਆਂ ਨੂੰ ਉਡਾਨ ਦੇ ਸਕਦੀ ਹੈ, ਕਿਉਂਕਿ ਧੀ ਦਾ ਭਵਿੱਖ ਸਿਰਫ ਸੁਪਨਾ ਨਹੀਂ, ਸਾਡੀ ਅੱਜ ਦੀ ਜ਼ਿੰਮੇਵਾਰੀ ਵੀ ਹੈ। ਅੱਜ ਦੀ ਗੱਲਬਾਤ ਇੱਕ ਅਜਿਹੀ ਯੋਜਨਾ ਬਾਰੇ ਹੈ ਜੋ ਸਿਰਫ ਬੱਚਤ ਦੀ ਗੱਲ ਨਹੀਂ ਕਰਦੀ, ਸਗੋਂ ਸਾਡੀਆਂ ਧੀਆਂ ਦੇ ਸੁਨਹਿਰੇ ਭਵਿੱਖ ਦੀ ਗੱਲ ਕਰਦੀ ਹੈ। ਹਾਂਜੀ, ਅੱਜ ਦਾ ਵਿਸ਼ਾ ਹੈ ਸੁਕੰਨਿਆ ਸਮਰਿੱਧੀ ਯੋਜਨਾ।

ਸੁਕੰਨਿਆ ਸਮਰਿੱਧੀ ਯੋਜਨਾ ਕੀ ਹੈ? ਸੁਕੰਨਿਆ ਸਮਰਿੱਧੀ ਯੋਜਨਾ ਭਾਰਤ ਸਰਕਾਰ ਦੀ ਇੱਕ ਬੱਚਤ ਯੋਜਨਾ ਹੈ, ਜਿਸ ਦਾ ਉਦੇਸ਼ ਧੀਆਂ ਦੇ ਭਵਿੱਖ ਲਈ ਵਿੱਤੀ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਹ ਯੋਜਨਾ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਸੋਚ ਨਾਲ ਵੀ ਜੁੜੀ ਹੋਈ ਹੈ। ਇਸ ਦਾ ਮਕਸਦ ਬਹੁਤ ਸੌਖਾ ਹੈ। ਧੀ ਦੇ ਨਾਂ ਤੋਂ ਅੱਜ ਤੋਂ ਹੀ ਬੱਚਤ ਖਾਤਾ ਖੋਲ੍ਹੋ, ਤਾਂ ਜੋ ਕੱਲ੍ਹ ਉਸਦੀ ਪੜ੍ਹਾਈ ਅਤੇ ਭਵਿੱਖ ਲਈ ਆਰਥਿਕ ਸਹਾਰਾ ਤਿਆਰ ਹੋ ਸਕੇ। ਆਓ ਜਾਣਦੇ ਹਾਂ ਇਸਦਾ ਲਾਭ ਕੌਣ ਲੈ ਸਕਦਾ ਹੈ। ਇਹ ਯੋਜਨਾ ਧੀਆਂ ਲਈ ਹੈ। ਆਮ ਤੌਰ ਉੱਤੇ 10 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਂ ਉੱਤੇ ਖਾਤਾ ਖੋਲ੍ਹਿਆ ਜਾ ਸਕਦਾ ਹੈ। ਮਾਪੇ ਜਾਂ ਕਾਨੂੰਨੀ ਸਰਪ੍ਰਸਤ ਇਹ ਖਾਤਾ ਖੋਲ੍ਹ ਸਕਦੇ ਹਨ। ਇੱਕ ਪਰਿਵਾਰ ਵਿੱਚ ਆਮ ਤੌਰ ਉੱਤੇ 2 ਧੀਆਂ ਤੱਕ ਖਾਤੇ ਦੀ ਵਿਵਸਥਾ ਹੈ। ਹਾਲਾਂਕਿ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਨਿਯਮ ਵੱਖਰੇ ਵੀ ਹੋ ਸਕਦੇ ਹਨ। ਇਸ ਲਈ ਖਾਤਾ ਖੋਲ੍ਹਣ ਤੋਂ ਪਹਿਲਾਂ ਆਪਣੇ ਨਜ਼ਦੀਕੀ ਡਾਕਘਰ ਜਾਂ ਅਧਿਕਾਰਤ ਬੈਂਕ ਤੋਂ ਮੌਜੂਦਾ ਨਿਯਮ ਬਾਰੇ ਜ਼ਰੂਰ ਜਾਣਕਾਰੀ ਪ੍ਰਾਪਤ ਕਰ ਲਓ। ਹੁਣ ਸਵਾਲ ਇਹ ਹੈ ਕਿ ਕਿੰਨੀ ਬੱਚਤ ਕੀਤੀ ਜਾਵੇ। ਇਸ ਯੋਜਨਾ ਦੀ ਇੱਕ ਖਾਸ ਗੱਲ ਇਹ ਹੈ ਕਿ ਤੁਸੀਂ ਆਪਣੀ ਸਮਰੱਥਾ ਅਨੁਸਾਰ ਨਿਯਮਿਤ ਬੱਚਤ ਕਰ ਸਕਦੇ ਹੋ, ਪਰ ਖਾਤੇ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਘੱਟੋ ਘੱਟ ਸਾਲਾਨਾ ਜਮ੍ਹਾਂ ਰਕਮ ਪਾਉਣੀ ਜ਼ਰੂਰੀ ਹੁੰਦੀ ਹੈ। ਬੱਚਤ ਦੀ ਸ਼ੁਰੂਆਤ ਵੱਡੀ ਰਕਮ ਨਾਲ ਨਾ ਕੀਤੀ ਜਾਵੇ। ਇਹ ਜ਼ਰੂਰੀ ਨਹੀਂ ਹੈ ਕਿ ਵੱਡੀ ਰਕਮ ਹੀ ਪਾਈ ਜਾਵੇ, ਬਸ ਸ਼ੁਰੂਆਤ ਕਰਨਾ ਜ਼ਰੂਰੀ ਹੈ। ਇਸ ਯੋਜਨਾ ਦਾ ਵੱਡਾ ਫਾਇਦਾ ਇਹ ਹੈ ਕਿ ਜਮ੍ਹਾਂ ਰਕਮ ਉੱਤੇ ਮੌਜੂਦਾ ਸਰਕਾਰੀ ਦਰ ਅਨੁਸਾਰ ਵਿਆਜ ਮਿਲਦਾ ਹੈ ਅਤੇ ਟੈਕਸ ਦੇ ਨਜ਼ਰੀਏ ਤੋਂ ਵੀ ਸਾਨੂੰ ਵਿਸ਼ੇਸ਼ ਲਾਭ ਮਿਲਦਾ ਹੈ। ਇਨਕਮ ਟੈਕਸ ਡਿਪਾਰਟਮੈਂਟ ਦੇ ITR ਸਿਸਟਮ ਵਿੱਚ ਸੁਕੰਨਿਆ ਸਮਰਿੱਧੀ ਤੋਂ ਮਿਲਣ ਵਾਲੀ ਰਕਮ ਨੂੰ ਐਗਜ਼ੈਂਪਟ ਇਨਕਮ ਵਜੋਂ ਦਰਸਾਉਣ ਦੀ ਵਿਵਸਥਾ ਵੀ ਹੈ। ਜੇ ਮਾਪੇ ਆਪਣੀ ਆਮਦਨ ਵਿੱਚੋਂ ਥੋੜ੍ਹੀ ਜਿਹੀ ਰਕਮ ਵੀ ਨਿਯਮਿਤ ਤੌਰ ਉੱਤੇ ਧੀ ਦੇ ਭਵਿੱਖ ਲਈ ਰੱਖਣ ਲੱਗ ਜਾਣ, ਤਾਂ ਸਮੇਂ ਦੇ ਨਾਲ ਇਹ ਇੱਕ ਵੱਡੀ ਵਿੱਤੀ ਸਹਾਇਤਾ ਬਣ ਸਕਦੀ ਹੈ। ਧੀ ਦੇ ਨਾਲ ਇੱਕ ਕਦਮ ਚੁੱਕੋ, ਸੁਪਨਿਆਂ ਨੂੰ ਮਜ਼ਬੂਤ ਬਣਾਓ। ਅੱਜ ਕਰੋ ਥੋੜ੍ਹੀ ਜਿਹੀ ਬੱਚਤ, ਕੱਲ੍ਹ ਉਸਦਾ ਭਵਿੱਖ ਸਜਾਓ। ਸੋ ਦੋਸਤੋ, ਆਓ ਜਾਣਦੇ ਹਾਂ ਕਿ ਪੜ੍ਹਾਈ ਲਈ ਕਿਵੇਂ ਇਹ ਸਹਾਰਾ ਬਣ ਸਕਦੀ ਹੈ। ਅੱਜ ਦੇ ਸਮੇਂ ਵਿੱਚ ਸਿੱਖਿਆ ਬਹੁਤ ਮਹੱਤਵਪੂਰਨ ਹੈ। ਡਾਕਟਰ ਬਣਨਾ ਹੋਵੇ, ਇੰਜੀਨੀਅਰ, ਅਧਿਆਪਕ, ਵਕੀਲ, ਵਿਗਿਆਨੀ, ਕਲਾਕਾਰ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੋਵੇ, ਹਰ ਸੁਪਨੇ ਲਈ ਸਿੱਖਿਆ ਅਤੇ ਵਿੱਤੀ ਯੋਜਨਾ ਦੋਵੇਂ ਜ਼ਰੂਰੀ ਹਨ। ਸੁਕੰਨਿਆ ਸਮਰਿੱਧੀ ਖਾਤੇ ਵਿੱਚ ਨਿਯਮਾਂ ਅਨੁਸਾਰ ਉੱਚ ਸਿੱਖਿਆ ਲਈ ਰਕਮ ਕਢਾਉਣ ਦੀ ਵਿਵਸਥਾ ਵੀ ਹੈ। ਇਸ ਲਈ ਇਹ ਸਿਰਫ ਇੱਕ ਖਾਤਾ ਨਹੀਂ, ਇਹ ਮਾਪਿਆਂ ਵੱਲੋਂ ਧੀ ਨੂੰ ਦਿੱਤਾ ਗਿਆ ਇੱਕ ਵਿੱਤੀ ਵਾਅਦਾ ਵੀ ਹੈ। ਬੇਟੀ, ਅਸੀਂ ਤੇਰੇ ਸੁਪਨਿਆਂ ਉੱਤੇ ਵਿਸ਼ਵਾਸ ਕਰਦੇ ਹਾਂ। ਮਾਪਿਓ ਇਹ ਆਸ ਜਗਾਉਂਦੇ ਹਨ। ਸੋ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਇਹ ਛੋਟੀ ਉਮਰ ਤੋਂ ਹੀ ਇੱਕ ਵੱਡੀ ਤਿਆਰੀ ਹੈ। ਅਸੀਂ ਅਕਸਰ ਕਹਿੰਦੇ ਹਾਂ, ਅਜੇ ਤਾਂ ਬੱਚੀ ਛੋਟੀ ਹੈ, ਬਾਅਦ ਵਿੱਚ ਵੇਖਾਂਗੇ, ਪਰ ਸਮਾਂ ਕਦੇ ਰੁਕਦਾ ਨਹੀਂ। ਸੱਚ ਜਾਣਿਓ, ਬੱਚੀ ਅੱਜ ਛੋਟੀ ਹੈ, ਕੱਲ੍ਹ ਸਕੂਲ ਵਿੱਚ ਹੋਵੇਗੀ, ਫਿਰ ਕਾਲਜ ਵਿੱਚ ਅਤੇ ਫਿਰ ਆਪਣਾ ਕਰੀਅਰ ਬਣਾਵੇਗੀ। ਕਿਵੇਂ ਸਮਾਂ ਲੰਘ ਜਾਵੇਗਾ ਇਹ ਪਤਾ ਹੀ ਨਹੀਂ ਚੱਲੇਗਾ। ਇਸ ਲਈ ਵਿੱਤੀ ਯੋਜਨਾ ਬਣਾਉਣ ਦਾ ਸਭ ਤੋਂ ਵਧੀਆ ਸਮਾਂ ਅੱਜ ਹੈ, ਜਦੋਂ ਬੱਚੀ ਛੋਟੀ ਹੈ। ਜ਼ਰਾ ਇੱਕ ਪਲ ਲਈ ਆਪਣੇ ਘਰ ਦੀ ਉਸ ਨਿੱਕੀ ਜਿਹੀ ਧੀ ਬਾਰੇ ਸੋਚੋ, ਜੋ ਸਵੇਰੇ ਉੱਠ ਕੇ ਸਕੂਲ ਜਾਣ ਲਈ ਤਿਆਰ ਹੁੰਦੀ ਹੈ, ਕਦੇ ਆਪਣੀ ਪਸੰਦ ਦੀ ਗੁੱਡੀ ਲਈ ਜ਼ਿੱਦ ਕਰਦੀ ਹੈ ਅਤੇ ਕਦੀ ਕਹਿੰਦੀ ਹੈ, ਮੰਮੀ ਮੈਂ ਵੱਡੀ ਹੋ ਕੇ ਡਾਕਟਰ ਬਣਨਾ ਹੈ, ਜਾਂ ਪਾਪਾ ਮੈਂ ਅਧਿਆਪਕਾ ਬਣਾਂਗੀ। ਉਸ ਵੇਲੇ ਅਸੀਂ ਮੁਸਕੁਰਾ ਕੇ ਉਸਦੀ ਗੱਲ ਸੁਣ ਲੈਂਦੇ ਹਾਂ, ਪਰ ਜ਼ਰਾ ਸੋਚੋ, ਉਸਦੇ ਛੋਟੇ ਛੋਟੇ ਸੁਪਨੇ ਕੱਲ੍ਹ ਵੱਡੇ ਹੋ ਜਾਣਗੇ। ਸਕੂਲ ਦੀ ਫੀਸ, ਉੱਚ ਸਿੱਖਿਆ, ਕਾਲਜ, ਪੇਸ਼ੇਵਰ ਕੋਰਸ, ਹਰ ਪੜਾਅ ਉੱਤੇ ਪੈਸੇ ਦੀ ਲੋੜ ਪਵੇਗੀ। ਇਸ ਲਈ ਅੱਜ ਦੀ ਛੋਟੀ ਜਿਹੀ ਬੱਚਤ ਕੱਲ੍ਹ ਉਸ ਧੀ ਦੇ ਸੁਪਨੇ ਨੂੰ ਰੋਕਣ ਦੀ ਬਜਾਏ ਉਸਨੂੰ ਅੱਗੇ ਵਧਣ

0: ਦਾ ਮੌਕਾ ਦੇ ਸਕਦੀ ਹੈ। ਇਹੀ ਤਾਂ ਹੈ ਇਸ ਯੋਜਨਾ ਦੀ ਸਭ ਤੋਂ ਸੋਹਣੀ ਸੋਚ। ਧੀ ਅੱਜ ਛੋਟੀ ਹੈ ਪਰ ਉਸਦੇ ਸੁਪਨੇ ਛੋਟੇ ਨਹੀਂ ਹਨ। ਮਾਪਿਆਂ ਲਈ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹਵਾਂਗੀ। ਮੈਂ ਹਰ ਮਾਪਿਓ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ, ਤੁਸੀਂ ਆਪਣੀ ਧੀ ਲਈ ਕਿੰਨੇ ਸੁਪਨੇ ਵੇਖਦੇ ਹੋ? ਬਹੁਤ ਸਾਰੇ ਨਾ? ਤਾਂ ਫਿਰ ਇੱਕ ਹੋਰ ਸਵਾਲ, ਉਹਨਾਂ ਸੁਪਨਿਆਂ ਲਈ ਵਿੱਤੀ ਤਿਆਰੀ ਕਿੰਨੀ ਕੀਤੀ ਹੋਈ ਹੈ? ਕਿਉਂਕਿ ਸਿਰਫ ਸੁਪਨੇ ਵੇਖਣ ਨਾਲ ਸੁਪਨੇ ਪੂਰੇ ਨਹੀਂ ਹੁੰਦੇ, ਸੁਪਨਿਆਂ ਦੇ ਨਾਲ ਯੋਜਨਾ, ਮਿਹਨਤ ਅਤੇ ਬੱਚਤ ਵੀ ਚਾਹੀਦੀ ਹੈ। ਧੀ ਹੈ ਘਰ ਦੀ ਸ਼ਾਨ, ਧੀ ਹੈ ਪਰਿਵਾਰ ਦੀ ਜਾਨ, ਉਸਦੇ ਸੁਪਨਿਆਂ ਨੂੰ ਦਿਓ ਉਡਾਣ, ਅੱਜ ਦੀ ਬੱਚਤ ਬਣੇ ਕੱਲ੍ਹ ਦੀ ਪਛਾਣ। ਸੋ ਆਓ ਜਾਣਦੇ ਹਾਂ ਕਿ ਇਹ ਖਾਤਾ ਕਿਵੇਂ ਖੁੱਲ ਸਕਦਾ ਹੈ। ਸੁਕੰਨਿਆ ਸਮ੍ਰਿਧੀ ਖਾਤਾ ਡਾਕਘਰਾਂ ਅਤੇ ਅਧਿਕਾਰਤ ਬੈਂਕਾਂ ਵਿੱਚ ਖੋਲ੍ਹਿਆ ਜਾ ਸਕਦਾ ਹੈ। ਖਾਤਾ ਖੋਲ੍ਹਣ ਸਮੇਂ ਲੋੜੀਂਦੇ ਦਸਤਾਵੇਜ਼ ਅਤੇ ਮੌਜੂਦਾ ਨਿਯਮਾਂ ਬਾਰੇ ਸੰਬੰਧਿਤ ਡਾਕਘਰ ਜਾਂ ਬੈਂਕ ਤੋਂ ਜਾਣਕਾਰੀ ਲੈਣੀ ਚਾਹੀਦੀ ਹੈ। ਇੱਕ ਗੱਲ ਯਾਦ ਰੱਖੋ, ਕਿਸੇ ਵੀ ਸਰਕਾਰੀ ਯੋਜਨਾ ਵਿੱਚ ਪੈਸਾ ਜਮ੍ਹਾਂ ਕਰਾਉਣ ਤੋਂ ਪਹਿਲਾਂ ਅਧਿਕਾਰਤ ਸਰੋਤ ਤੋਂ ਜਾਣਕਾਰੀ ਜ਼ਰੂਰ ਲਵੋ। ਆਓ ਇੱਕ ਹੋਰ ਗਲਤ ਫਹਿਮੀ ਦੂਰ ਕਰੀਏ। ਕਈ ਵਾਰ ਅਸੀਂ ਸੋਚਦੇ ਹਾਂ ਕਿ ਬੱਚਤ ਯੋਜਨਾ ਦਾ ਮਤਲਬ ਹੈ ਕਿ ਹਰ ਮਹੀਨੇ ਇੱਕੋ ਜਿਹੀ ਵੱਡੀ ਰਕਮ ਜਮ੍ਹਾਂ ਕਰਾਉਣੀ ਪਵੇਗੀ, ਪਰ ਅਸਲ ਗੱਲ ਤਾਂ ਇਹ ਹੈ ਕਿ ਯੋਜਨਾ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਆਮਦਨ ਅਤੇ ਸਮਰੱਥਾ ਅਨੁਸਾਰ ਵਿੱਤੀ ਯੋਜਨਾ ਬਣਾਉਣੀ ਚਾਹੀਦੀ ਹੈ। ਬੱਚਤ ਦਾ ਮਕਸਦ ਆਪਣੇ ਉੱਤੇ ਬੇਲੋੜਾ ਬੋਝ ਪਾਉਣਾ ਨਹੀਂ ਹੈ, ਮਕਸਦ ਹੈ ਥੋੜ੍ਹਾ ਥੋੜ੍ਹਾ ਕਰਕੇ ਭਵਿੱਖ ਨੂੰ ਮਜ਼ਬੂਤ ਕਰਨਾ। ਧੀ ਨੂੰ ਸਿਰਫ ਬਚਾਉਣਾ ਨਹੀਂ, ਸਸ਼ਕਤ ਬਣਾਉਣਾ ਹੈ। ਬੇਟੀ ਬਚਾਓ ਇਹ ਬਹੁਤ ਮਹੱਤਵਪੂਰਨ ਹੈ, ਪਰ ਇਸ ਤੋਂ ਅੱਗੇ ਵੱਧ ਕੇ ਸਾਨੂੰ ਇਹ ਕਹਿਣਾ ਹੈ, ਬੇਟੀ ਪੜ੍ਹਾਓ, ਬੇਟੀ ਨੂੰ ਮੌਕੇ ਦਿਓ, ਬੇਟੀ ਨੂੰ ਆਤਮ ਨਿਰਭਰ ਬਣਾਓ। ਜਦੋਂ ਇੱਕ ਧੀ ਸਿੱਖਿਆ ਪ੍ਰਾਪਤ ਕਰਦੀ ਹੈ, ਆਪਣੇ ਪੈਰਾਂ ਉੱਤੇ ਖੜੀ ਹੁੰਦੀ ਹੈ, ਤਾਂ ਉਸਦਾ ਪੂਰਾ ਪਰਿਵਾਰ ਮਜ਼ਬੂਤ ਹੁੰਦਾ ਹੈ। ਇਸ ਲਈ ਧੀ ਦੇ ਨਾਂ ਉੱਤੇ ਕੀਤੀ ਬੱਚਤ ਸਿਰਫ ਪੈਸੇ ਦੀ ਬੱਚਤ ਨਹੀਂ, ਇਹ ਇੱਕ ਪਰਿਵਾਰ ਦੇ ਭਵਿੱਖ ਵਿੱਚ ਨਿਵੇਸ਼ ਹੈ। ਸੋ ਅੰਤ ਵਿੱਚ ਹੋ ਸਕਦਾ ਹੈ ਤੁਹਾਡੇ ਘਰ ਵਿੱਚ ਕੋਈ ਨਿੱਕੀ ਜਿਹੀ ਧੀ ਵੀ ਹੋਵੇ, ਉਸ ਦੀਆਂ ਅੱਖਾਂ ਵਿੱਚ ਸ਼ਾਇਦ ਵੱਡੇ ਸੁਪਨੇ ਹੋਣ। ਉਹ ਸ਼ਾਇਦ ਕਹਿ ਰਹੀ ਹੋਵੇ, ਮੈਂ ਵੱਡੀ ਹੋ ਕੇ ਕੁਝ ਬਣਨਾ ਹੈ। ਆਓ ਅਸੀਂ ਉਸਦੇ ਸੁਪਨੇ ਨੂੰ ਸਿਰਫ ਸੁਣੀਏ ਨਾ, ਉਸ ਲਈ ਅੱਜ ਤੋਂ ਤਿਆਰੀ ਵੀ ਕਰੀਏ। ਸੁਕੰਨਿਆ ਸਮ੍ਰਿਧੀ ਯੋਜਨਾ ਬਾਰੇ ਜਾਣਕਾਰੀ ਲਵੋ, ਯੋਗਤਾ ਅਤੇ ਮੌਜੂਦਾ ਨਿਯਮ ਸਮਝੋ, ਅਤੇ ਜੇ ਇਹ ਤੁਹਾਡੇ ਪਰਿਵਾਰ ਲਈ ਉਚਿਤ ਹੈ ਤਾਂ ਇਸ ਰਾਹੀਂ ਆਪਣੀ ਧੀ ਦੇ ਭਵਿੱਖ ਲਈ ਬੱਚਤ ਦੀ ਸ਼ੁਰੂਆਤ ਕਰੋ। ਯਾਦ ਰੱਖਿਓ, ਧੀ ਦਾ ਸੁਪਨਾ ਮਾਪਿਓ ਦੀ ਜ਼ਿੰਮੇਵਾਰੀ, ਅੱਜ ਦੀ ਬੱਚਤ ਕੱਲ੍ਹ ਦੀ ਤਿਆਰੀ। ਇਸ ਸੁਨੇਹੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਆਪਣੀ ਧੀਆਂ ਨੂੰ ਪੜ੍ਹਾਓ, ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿਓ ਅਤੇ ਉਹਨਾਂ ਦੇ ਭਵਿੱਖ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਬਣਾਉਣ ਵੱਲ ਇੱਕ ਛੋਟਾ ਜਿਹਾ ਕਦਮ ਅੱਜ ਹੀ ਚੁੱਕੋ। ਧੀ ਖੁਸ਼ਹਾਲ, ਪਰਿਵਾਰ ਖੁਸ਼ਹਾਲ, ਧੀ ਸਸ਼ਕਤ, ਦੇਸ਼ ਸਸ਼ਕਤ।
1: ਸੁਕੰਨਿਆ ਸਮ੍ਰਿਧੀ ਯੋਜਨਾ। ਹੁਣੇ ਤੁਸੀਂ ਅਮਰਦੀਪ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ। ਹੁਣ ਕੁਝ ਸ਼ਬਦ ਸਰਵਣ ਕਰਦੇ ਹਾਂ। ਲਓ ਸਰਵਣ ਕਰੋ ਭਾਈ ਰਵਿੰਦਰ ਸਿੰਘ ਰਾਗੀ ਤੇ ਸਾਥੀਆਂ ਦਾ ਗਾਇਨ ਕੀਤਾ ਇਹ ਸ਼ਬਦ, ਮੇਰੇ ਬਾਬਾ ਮੈਂ ਬੋਰਾ, ਸਭ ਖਲਕ ਸਿਆਣੀ ਮੈਂ ਬੋਰਾ।

0: श्रोताओं, आप सुन रहे हैं आकाशवाणी दिल्ली का इंद्रप्रस्थ चैनल, मीडियम वेव 366.3 मीटर्स अर्थात 819 किलोहर्ट्ज़, TRM 810 किलोहर्ट्ज़ पर। दिन के 1:40 होने वाले हैं। अब आप सुनेंगे समाचार।
1: पंजाबी खबरां।
2: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸਰਕਾਰ ਛੇਤੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਬਾਰੇ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕ ਧਾਮ ਮੰਦਿਰ ਵਿੱਚ ਭਗਦੜ ਮਚਣ ਕਾਰਨ 7 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਨੇ। ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਬੇਨੇਮੀਆਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਅਤੇ ਰਾਜ ਸਰਕਾਰ ਦਰਮਿਆਨ ਅੱਜ ਦੁਪਹਿਰ ਬਾਅਦ ਗੱਲਬਾਤ ਦਾ ਨਵਾਂ ਗੇੜ ਹੋਏਗਾ। ਐਫਏਐਚ ਹਾਕੀ ਵਿਸ਼ਵ ਕੱਪ ਵਿੱਚ ਅੱਜ ਨੀਦਰਲੈਂਡ ਅਤੇ ਐਮਸਟਰਡਮ ਵਿੱਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ ਅਤੇ BWF ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਸ਼ੁਰੂ ਹੋ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਜਲਦੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਵਿੱਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਸਰਕਾਰੀ ਖੇਤਰ ਦੇ ਬੈਂਕਾਂ ਦੇ 2 ਰੋਜ਼ਾ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਕਮੇਟੀ ਵੱਖ ਵੱਖ ਮੁੱਦਿਆਂ ਤੇ ਸੁਝਾਵਾਂ ਤੇ ਵਿਚਾਰ ਕਰਕੇ ਬੈਂਕਿੰਗ ਸੁਧਾਰਾਂ ਦੀ ਭਵਿੱਖ ਦੀ ਦਿਸ਼ਾ ਤੈਅ ਕਰੇਗੀ। ਸ੍ਰੀਮਤੀ ਸੀਤਾਰਮਨ ਨੇ ਉਮੀਦ ਪ੍ਰਗਟਾਈ ਕਿ ਵਿਚਾਰ ਵਟਾਂਦਰੇ ਦੇ ਨਤੀਜੇ ਕਮੇਟੀ ਨੂੰ ਬੈਂਕਾਂ ਦੀ ਭਵਿੱਖੀ ਭੂਮਿਕਾ ਬਾਰੇ ਸਿਫਾਰਸ਼ਾਂ ਤਿਆਰ ਕਰਨ ਵਿੱਚ ਵਡਮੁੱਲੀ ਅਤੇ ਠੋਸ ਜਾਣਕਾਰੀ ਪ੍ਰਦਾਨ ਕਰੇਗੀ।
3: On the basis of a well researched
4: पहले से उपलब्ध शोध दस्तावेजों से समिति को चर्चा के लिए जरूरी ठोस जानकारी प्राप्त होंगे। समिति के विचारों और सुझावों से स्पष्ट होगा कि यह देश को विकसित भारत की दिशा में किस तरह आगे बढ़ाना चाहती है और इसमें बैंकों की क्या भूमिका होगी।
3: And in that, the role of banks.
2: ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਇੱਕ ਵਾਰ ਜਦੋਂ ਉੱਚ ਪੱਧਰੀ ਕਮੇਟੀ ਆਪਣੀਆਂ ਸਿਫਾਰਸ਼ਾਂ ਸੌਂਪ ਦੇਗੀ ਤਾਂ ਸਰਕਾਰ ਅਤੇ ਬੈਂਕਿੰਗ ਖੇਤਰ ਭਾਰਤ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਤਿਆਰ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਜ਼ੋਰ ਦਿੱਤਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦੇ ਯੁੱਗ ਵਿੱਚ ਗ੍ਰੈਜੂਏਸ਼ਨ ਸਿੱਖਿਆ ਦਾ ਅੰਤ ਨਹੀਂ ਸਗੋਂ ਲਗਾਤਾਰ ਟਲਣ ਅਤੇ ਬਦਲਾਅ ਅਨੁਸਾਰ ਚੱਲਣ ਵਾਲੇ ਜੀਵਨ ਵਿੱਚ ਪ੍ਰਵੇਸ਼ ਹੈ। ਉਹ ਅੱਜ ਤਾਮਿਲਨਾਡੂ ਦੇ ਤਿਰੂਵਰੂਰ ਵਿੱਚ ਸੈਂਟਰਲ ਯੂਨੀਵਰਸਿਟੀ ਆਫ ਤਾਮਿਲਨਾਡੂ ਦੇ 11ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਪ ਰਾਸ਼ਟਰਪਤੀ ਨੇ 2014 ਤੋਂ ਭਾਰਤ ਦੇ ਵਿਦਿਅਕ ਢਾਂਚੇ ਵਿੱਚ ਹੋਏ ਬੇਮਿਸਾਲ ਵਿਸਥਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਵਿੱਚੋਂ ਗਰੀਬੀ ਅਤੇ ਅਗਿਆਨਤਾ ਨੂੰ ਖਤਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਿੱਖਿਆ ਦਾ ਮੁਲਾਂਕਣ ਸੁਤੰਤਰ ਤੌਰ ਤੇ ਸੋਚਣ ਅਤੇ ਟੀਮਾਂ ਵਿੱਚ ਕੰਮ ਕਰਨ ਦੀ ਯੋਗਤਾ ਦੇ ਆਧਾਰ ਤੇ ਕੀਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਕਿਹਾ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਾਰਵਾਈ ਅੱਗੇ ਨਾ ਵਧਾਏ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕ

0: ਗੋਦਾਮ ਮੰਦਿਰ ਵਿੱਚ ਭਗਦੜ ਮਚਣ ਕਾਰਨ 7 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਸਾਉਣ ਮਹੀਨੇ ਦੇ ਤੀਜੇ ਸੋਮਵਾਰ ਜਲ ਅਭਿਸ਼ੇਕ ਲਈ ਮੰਦਿਰ 'ਚ ਭਾਰੀ ਭੀੜ ਇਕੱਠੀ ਹੋਈ ਸੀ। 10 ਤੋਂ ਵੱਧ ਸ਼ਰਧਾਲੂ ਗੰਭੀਰ ਰੂਪ 'ਚ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਪਟਨਾ ਮੈਡੀਕਲ ਕਾਲਜ ਹਸਪਤਾਲ ਅਤੇ ਜ਼ਿਲ੍ਹੇ ਦੇ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਅਸ਼ੋਕ ਧਾਮ ਸਟੇਸ਼ਨ ਤੋਂ ਮੰਦਿਰ ਜਾਣ ਵਾਲੇ ਰਸਤੇ 'ਤੇ ਇੱਕ ਬਿਜਲੀ ਦੇ ਖੰਭੇ ਵਿੱਚ ਬਿਜਲੀ ਦੇ ਕਰੰਟ ਦੀ ਅਫਵਾਹ ਤੋਂ ਬਾਅਦ ਭਗਦੜ ਮਚੀ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਭਗਦੜ ਕਾਰਨ ਸ਼ਰਧਾਲੂਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਸ੍ਰੀਮਤੀ ਮੁਰਮੂ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਪ ਰਾਸ਼ਟਰਪਤੀ ਨੇ ਵੀ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਖੀਸਰਾਏ ਵਿੱਚ ਭਗਦੜ ਕਾਰਨ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਸ੍ਰੀ ਮੋਦੀ ਨੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਤਾਰਾਪੀਠ ਪੁਲਿਸ ਸਟੇਸ਼ਨ ਨੇੜੇ ਇੱਕ ਹੋਟਲ ਵਿੱਚ ਅੱਜ ਸਵੇਰੇ ਲੱਗੀ ਅੱਗ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ। ਖ਼ਬਰਾਂ ਅਨੁਸਾਰ ਅੱਗ ਪਹਿਲਾਂ ਹੋਟਲ ਦੀ ਰਿਸੈਪਸ਼ਨ ਵਿੱਚ ਲੱਗੀ ਅਤੇ ਫਿਰ 4 ਮੰਜ਼ਿਲਾ ਇਮਾਰਤ ਵਿੱਚ ਫੈਲ ਗਈ। ਅੱਗ ਲੱਗਣ ਸਮੇਂ ਜ਼ਿਆਦਾਤਰ ਮਹਿਮਾਨ ਸੁੱਤੇ ਹੋਏ ਸਨ। ਹੋਟਲ ਸ਼ਰਧਾਲੂਆਂ ਨਾਲ ਭਰਿਆ ਹੋਇਆ ਸੀ ਜੋ ਸਾਉਣ ਮਹੀਨੇ ਦੀ ਆਖਰੀ ਸੋਮਵਾਰ ਨੂੰ ਤਾਰਾਪੀਠ ਆਏ ਸਨ। ਹੋਟਲ ਮਾਲਕ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਰਭੂਮ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ARNU-AER ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AER ਜਲੰਧਰ। ਝਾਰਖੰਡ ਵਿੱਚ ਅੱਜ JPSC ਅਤੇ JSSC ਭਰਤੀ ਪ੍ਰੀਖਿਆ ਵਿੱਚ ਬੇਨੇਮੀਆਂ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ 24ਵਾਂ ਦਿਨ ਹੈ। ਵਿਦਿਆਰਥੀਆਂ ਨੇ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨੇਮੀਆਂ ਦੇ ਖਿਲਾਫ ਆਪਣਾ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਸਰਕਾਰ ਅਤੇ ਵਿਦਿਆਰਥੀ ਨੁਮਾਇੰਦਿਆਂ ਵਿਚਕਾਰ ਅੱਜ ਗੱਲਬਾਤ ਦਾ ਇੱਕ ਨਵਾਂ ਗੇੜ ਹੋਏਗਾ। JPSC JSSC ਉਮੀਦਵਾਰਾਂ ਨੇ ਕੱਲ੍ਹ ਰਾਂਚੀ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਤੋਂ ਅਲਬਰਟ ਐਕਾ ਚੌਕ ਤੱਕ ਰੋਸ ਮਾਰਚ ਕੱਢਿਆ। ਵਿਦਿਆਰਥੀਆਂ ਨੇ JSSC CGL ਪ੍ਰੀਖਿਆ ਰੱਦ ਕਰਨ ਅਤੇ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਦੀ CBI ਜਾਂਚ ਦੀ ਮੰਗ ਕੀਤੀ ਹੈ। ਇਸ ਦੌਰਾਨ ਰਾਜ ਸਰਕਾਰ ਨੇ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਅੱਜ ਦੁਪਹਿਰ ਬਾਅਦ 2 ਵਜੇ ਰਾਂਚੀ ਵਿੱਚ ਗੱਲਬਾਤ ਦਾ ਸੱਦਾ ਦਿੱਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ UGC ਨੈੱਟ ਪ੍ਰੀਖਿਆ ਦੇ 3 ਵਿਸ਼ਿਆਂ ਅੰਗਰੇਜ਼ੀ, ਕਾਮਰਸ ਅਤੇ ਸੋਸ਼ੋਲੋਜੀ ਲਈ ਦੁਬਾਰਾ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਨ੍ਹਾਂ 3 ਵਿਸ਼ਿਆਂ ਦੇ ਪੇਪਰਾਂ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਲਿਆ ਗਿਆ ਹੈ। NTA ਨੇ ਦੱਸਿਆ ਕਿ ਅੰਗਰੇਜ਼ੀ ਵਿਸ਼ੇ ਲਈ ਦੁਬਾਰਾ ਪ੍ਰੀਖਿਆ 9 ਸਤੰਬਰ ਨੂੰ ਪਹਿਲੀ ਸ਼ਿਫਟ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗੀ, ਜਦਕਿ ਕਾਮਰਸ ਵਿਸ਼ੇ ਲਈ ਮੁੜ ਪ੍ਰੀਖਿਆ ਉਸੇ ਦਿਨ ਦੂਜੀ ਸ਼ਿਫਟ ਵਿੱਚ ਦੁਪਹਿਰ ਬਾਅਦ 3 ਵਜੇ ਤੋਂ ਸ਼ਾਮੀ 6 ਵਜੇ ਤੱਕ ਹੋਏਗੀ। ਸੋਸ਼ੋਲੋਜੀ ਵਿਸ਼ੇ ਲਈ ਦੁਬਾਰਾ ਪ੍ਰੀਖਿਆ 10 ਸਤੰਬਰ ਨੂੰ ਪਹਿਲੀ ਸ਼ਿਫਟ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗੀ। NTA ਨੇ ਇਨ੍ਹਾਂ ਗਲਤੀਆਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਸੀ। ਕਮੇਟੀ ਨੇ ਨਿਰਪੱਖ ਅਤੇ ਗਲਤੀ ਮੁਕਤ ਪ੍ਰੀਖਿਆ ਯਕੀਨੀ ਬਣਾਉਣ ਲਈ ਇਨ੍ਹਾਂ 3 ਵਿਸ਼ਿਆਂ ਲਈ ਦੁਬਾਰਾ ਪ੍ਰੀਖਿਆ ਲੈਣ ਦੀ ਸਿਫਾਰਿਸ਼ ਕੀਤੀ ਸੀ। BJP ਨੇ ਅੱਜ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਵੱਲੋਂ ਦਿਮਾਗੀ ਨਕਸਲ ਹੋਣ 'ਤੇ ਮਾਣ ਪ੍ਰਗਟਾਉਣ ਵਾਲੇ ਬਿਆਨ ਦੀ ਆਲੋਚਨਾ ਕੀਤੀ ਹੈ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ BJP ਦੇ ਕੌਮੀ ਬੁਲਾਰੇ ਡਾਕਟਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਜਿਸ ਨਕਸਲਵਾਦ ਨੂੰ ਖਤਮ ਕਰਨ ਵਿੱਚ ਕਾਂਗਰਸੀ ਸਰਕਾਰਾਂ ਨਾਕਾਮ ਰਹੀਆਂ ਸਨ, ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਕਾਬੂ ਹੇਠ ਲਿਆਂਦਾ ਗਿਆ ਹੈ।
1: ਮਾਤਰ 24 ਘੰਟੇ ਕੇ ਅੰਦਰ ਕਾਂਗਰਸ ਕੇ ਵਰਿਸ਼ਠ ਨੇਤਾ ਪੀ ਚਿਦੰਬਰਮ ਸਾਹਿਬ ਨੇ ਖੁਦ ਆਕਰ ਕਹਾ ਕਿ ਉਹਨੇ ਦਿਮਾਗੀ ਨਕਸਲੀ ਹੋਣੇ ਪੇ ਗਰਵ ਹੈ। ਯਾਨੀ ਦੇਖਿਏ ਕਿਤਨੇ ਆਸ਼ਚਰਯ ਕੀ ਬਾਤ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਕਹਾ ਔਰ ਇਤਨੀ ਤੁਰੰਤ ਪ੍ਰਤੀਕਿਰਿਆ ਹੋਈ ਕਿ ਪੂਰੇ ਦੇਸ਼ ਕੇ ਸਾਹਮਣੇ ਆ ਗਿਆ ਕਿ ਕਿਸਕੇ ਦਿਮਾਗ ਮੇ ਨਕਸਲ ਬੈਠਾ ਹੁਆ ਹੈ ਔਰ ਵਹ ਸਵਯਮ ਗਰਵ ਕੀ ਅਨੁਭੂਤੀ ਕਰਨੇ ਲਗੇ।
0: ਉਨ੍ਹਾਂ ਨੇ ਸਾਬਕ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ 13 ਅਪ੍ਰੈਲ 2006 ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਨਕਸਲੀ ਖਤਰਾ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਇਸ ਦੇ ਇਤਿਹਾਸ ਦਾ ਸਭ ਤੋਂ ਵੱਡਾ ਖਤਰਾ ਹੈ। FIH हाकी विश्व कप विच अज नीदरलैंड ते एमस्टलवीन च भारत दा मुकाबला इंग्लैंड

ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 6:30 ਵਜੇ ਸ਼ੁਰੂ ਹੋਏਗਾ। ਭਾਰਤ ਨੇ ਸ਼ਨਿਚਰਵਾਰ ਵੇਲਸ ਨੂੰ 3-1 ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। BWF ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਸ਼ੁਰੂ ਹੋਗੀ। ਇਹ ਚੈਂਪੀਅਨਸ਼ਿਪ ਇਸ ਮਹੀਨੇ ਦੀ 23 ਤਰੀਕ ਤੱਕ ਜਾਰੀ ਰਹੇਗੀ। ਇਸ ਦੌਰਾਨ MR ਅਰਜੁਨ ਤੇ ਹਰੀਹਰਨ ਅਮਸਾ ਕਰੁਣਨ ਦੀ ਭਾਰਤੀ ਜੋੜੀ ਮਰਦਾਂ ਦੇ ਡਬਲਸ ਮੁਕਾਬਲੇ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਭਾਰਤੀ ਜੋੜੀ 6-4 ਨਾਲ ਅੱਗੇ ਚੱਲ ਰਹੀ ਸੀ ਜਦੋਂ ਸਕੋਟ ਗੁਡਿਲਾ ਤੇ ਪੌਲ ਰੈਨੋਲਡਸ ਦੀ ਆਇਰਲੈਂਡ ਦੀ ਜੋੜੀ 60 ਲੱਗਣ ਕਾਰਨ ਮੁਕਾਬਲੇ ਤੋਂ ਹਟ ਗਈ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੇ ਪਹਿਲਾ ਸੈੱਟ 21-16 ਨਾਲ ਜਿੱਤਿਆ ਸੀ। ਗੋਲ ਵਿੱਚ ਭਾਰਤ ਖਿਲਾਫ਼ ਟੈਸਟ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਸ੍ਰੀਲੰਕਾ ਨੇ ਮੈਚ ਦੇ ਤੀਜੇ ਦਿਨ 5 ਵਿਕਟਾਂ ਦੇ ਨੁਕਸਾਨ ਤੇ 153 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 462 ਦੌੜਾਂ ਬਣਾਈਆਂ। ਦੇਵਦੱਤ ਪਡਿਕਲ ਨੇ 167, KL ਰਾਹੁਲ ਨੇ 82 ਅਤੇ ਧਰੁਵ ਜੁਰੇਲ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਛੇਤੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਬਾਰੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕ ਧਾਮ ਮੰਦਿਰ ਵਿੱਚ ਭਗਦੜ ਮਚਣ ਕਾਰਨ 7 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਨੇ। ਝਾਰਖੰਡ ਵਿੱਚ ਭਰਤੀ ਪ੍ਰੀਖਿਆਵਾਂ ਵਿੱਚ ਬੇਨੇਮੀਆਂ ਵਿਰੁੱਧ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਅਤੇ ਰਾਜ ਸਰਕਾਰ ਦਰਮਿਆਨ ਅੱਜ ਦੁਪਹਿਰ ਬਾਅਦ ਗੱਲਬਾਤ ਦਾ ਨਵਾਂ ਗੇੜ ਹੋਏਗਾ। FIH ਹਾਕੀ ਵਿਸ਼ਵ ਕੱਪ ਵਿੱਚ ਅੱਜ ਨੀਦਰਲੈਂਡ ਦੇ ਐਮਸਟਰਡਮ ਵਿੱਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।